0: ਤੱਕ ਖਾਤਾ ਰਾਮ ਲਵੇਨਾ ਆਬਚ ਸਾਤਾ ਸਾਤਾ ਹੈ ਸਾਤਾ
1: ਸਾਧੂ ਕੇ ਭਾਜ ਕੇ ਸਲਾਮ ਚਮਾਇਆ।